0: ਫੜਿਆ ਆਪਰੇਸ਼ਨ ਸਿੰਦੂਰ ਰੋ ਦੂਜੋ ਦੌਰ ਸ਼ੁਰੂ ਕਰਨ ਬਾਬਤ ਤਿਆਰ ਹੈ। ਵੈ ਅੱਜ ਪੁਣੇ ਰਾ ਖੜਕ ਵਾਸਲਾਰੀ ਰਾਸ਼ਟਰੀ ਰਕਸ਼ਾ ਅਕਾਦਮੀ ਮਾਏ 150ਵਾਂ ਬੈਚ ਰੀ ਪਾਸਿੰਗ ਆਊਟ ਪਰੇਡ ਮਾਏ ਬੋਲ ਰਿਹਾ ਹਾ। ਇਹ ਮੌਕੇ ਜਨਰਲ ਦਵਿਵੇਦੀ ਕਹਿਓ ਕਿ ਆਪਰੇਸ਼ਨ ਸਿੰਦੂਰ ਉਕਸਾਵਾ ਰੋ ਜਵਾਬ ਸਟੀਕ ਅਰ ਪੱਕਾ ਇਰਾਦਾ ਸਾਗਰ ਦੇਵਣ ਰਾ ਭਾਰਤ ਰਾ ਬੂਤਾ ਰੋ ਦਰਸਾਵ ਕੀਨੋ ਹੈ। ਵੈ ਕਹਿਓ ਕਿ ਉਹ ਅਭਿਆਨ ਹਾਲ ਹੀ ਚੱਲ ਰਿਹਾ ਹੈ। ਜਨਰਲ ਦਵਿਵੇਦੀ ਪਾਸ ਆਊਟ ਵੇਵਣ ਵਾਲਾ ਕੈਡੇਟਾਂ ਵਿਵਸਾਇਕਤਾ ਨੇਤ੍ਰਿਤਵ ਅਰ ਦੇਸ਼ ਸੇਵਾ ਰਾ ਆਲਾ ਮਾਨਕਾਂ ਨੇ ਬਣਾਇਆ ਰੱਖਣ ਬਾਬਤ ਕਹਿਓ। ਫੌਜ ਰਾ ਮੁਖੀਆ ਈ ਕੋਰਸ ਨੇ ਪਾਸ ਕਰਨ ਵਾਲੀ ਮਹਿਲਾ ਕੈਡੇਟਾਂ ਦੀ ਸਰਾਹਣਾ ਕਰਦਾ ਥਕਾਂ ਕਹਿਓ ਕਿ ਹਿੰਮਤ ਪੱਕਾ ਇਰਾਦਾ ਅਰ ਫੌਜੀ ਬਿਹਤਰੀ ਬਗੈਰ ਲਿੰਗ ਭੇਦ ਰੋ ਗੁਣ ਹੈ। ਅਕਾਦਮੀ 353 ਕੈਡੇਟ ਸਨਾਤਕ ਰੀ ਡਿਗਰੀ ਹਾਸਿਲ ਕੀਨੀ। ਇਸ ਅਗੇ ਦੋਸਤਾਨਾ ਰਿਸ਼ਤਾ ਵਾਲਾ ਦੇਸ਼ਾਂ ਰਾ 21 ਕੈਡੇਟਾਂ ਨੇ ਈ ਡਿਗਰੀ ਦੀ ਰੀਜੀ। ਕੇਂਦਰੀ ਕ੍ਰਿਸ਼ੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਖੇਤ ਬਚਾਓ ਅਭਿਆਨ ਨੇ ਖੇਤਾਂ ਕਿਸਾਨਾਂ ਅਰ ਗਾਵਾਂ ਨਾਲ ਜੋੜਬਾਰੋ ਮੋਟੋ ਅਭਿਆਨ ਬਣਾਵਣ ਬਾਬਤ ਕਹਿਓ ਹੈ। ਸ੍ਰੀ ਚੌਹਾਨ ਅੱਜ ਨਈ ਦਿੱਲੀ ਮਾਏ ਖੇਤ ਬਚਾਓ ਅਭਿਆਨ ਰੀ ਤਿਆਰੀਆਂ ਰੇ ਬਾਰਾ ਮਾਏ ਰਾਖੀ ਜੀ ਮੀਟਿੰਗ ਮਾਏ ਬੋਲ ਰਿਹਾ ਹਾ। ਵੇ ਕਹਿਓ ਕਿ ਇਹ ਅਭਿਆਨ ਰੋ ਮਕਸਦ ਖਾਦ ਨ ਬੁੱਧੀਮਾਨੀ ਕਾਮ ਲੇਵਣ, ਕਿਸਾਨਾਂ ਨੇ ਮੌਸਮ ਜੁੜੀ ਜਾਣਕਾਰੀਆਂ ਅਰ ਰਾਏ ਟੇਮ ਸਰ ਦੇਵਣ ਅਰ ਨਿਆਰੀ ਨਿਆਰੀ ਸਰਕਾਰੀ ਯੋਜਨਾਵਾਂ ਰੋ ਫਾਇਦੋ ਗਾਵਾਂ ਰੀ ਜਨਤਾ ਤਾਈ ਸਿੱਧੋ ਪੁਗਾਵਣੂ ਹੈ। ਖੇਤ ਬਚਾਓ ਅਭਿਆਨ 1-30 ਜੂਨ ਤਾਈ ਆਖਾ ਦੇਸ਼ ਮਾਏ ਚਲਾਇਓ ਚਾਵੇਲਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਕਾਸ਼ਵਾਣੀ ਹਰ ਮਹੀਨਾ ਪ੍ਰਸਾਰਿਤ ਕਰਿਆ ਜਾਵਣ ਵਾਲਾ ਖਾਸ ਕਾਰਜਕ੍ਰਮ ਮਨ ਕੀ ਬਾਤ ਮਾਏ ਕਾਲ ਸਮਾਰਾ 11 ਵਜੇ ਵਿਚਾਰ ਬਤਾਵੇਲਾ। ਆ ਈ ਕਾਰਜਕ੍ਰਮ ਰੀ 134ਵੀਂ ਕੜੀ ਫੈਲਾ। ਇਰੋ ਪ੍ਰਸਾਰਣ AIR ਨਿਊਜ਼, DD ਨਿਊਜ਼, ਪ੍ਰਧਾਨ ਮੰਤਰੀ ਰਾ ਦਫ਼ਤਰ, ਸੂਚਨਾ ਪ੍ਰਸਾਰਣ ਮੰਤਰਾਲੇ ਰਾ ਯੂਟਿਊਬ ਚੈਨਲ ਸਾਗੇ ਨਿਊਜ਼ ਓਨ AIR ਐਪ ਮਾਥਈ ਕਰਿਓ ਚਾਵੇਲਾ। ਮੁਖਿਆ ਨਿਰਵਾਚਨ ਆਯੁਕਤ ਗਿਆਨੇਸ਼ ਕੁਮਾਰ ਕਹਿਓ ਹੈ ਕਿ ਦੇਸ਼ ਮਾਏ ਚੁਣਾਵ ਸੰਵਿਧਾਨ ਚੁਣਾਵੀ ਕਾਨੂੰਨ ਰੇ ਮੁਜਬ ਅਰ ਸਾਫ਼ ਗੋਈ ਸਾਗੇ ਕਰਾਇਆ ਜਾਵੇ ਹੈ। ਵੇ ਅੱਜ ਨਈ ਦਿੱਲੀ ਮਾਏ ਨਿਰਵਾਚਨ ਆਯੋਗ ਰੀ ਨੁਮਾਇੰਦਗੀ ਕਰਨ ਵਾਲਾ ਵਕੀਲਾਂ ਰਾ ਦੂਜਾ ਰਾਸ਼ਟਰੀ ਸੰਮੇਲਨ ਮਾਏ ਬੋਲ ਰਿਹਾ ਹਾ। ਮੁਖ ਨਿਰਵਾਚਨ ਆਯੁਕਤ ਕਹਿਓ ਕਿ ਲੋਕ ਸਭਾ ਚੁਣਾਵ ਰੇ ਦੌਰਾਨ ਸਾਫ਼ ਗੋਈ ਜਵਾਬਦੇਹੀ ਅਰ ਨਿਪਖ ਤਰੀਕਾ ਵੋਟ ਦੇਣ ਤੇ ਕਰਨ ਸਾਰੂ ਕਰੀਬ 1.8 ਕਰੋੜ ਸਰਕਾਰੀ ਕਰਮਚਾਰੀ ਤੈਨਾਤ ਕਰਿਆ ਜਾਵੇ ਹੈ। ਕੇਂਦਰੀ ਮਾਧਿਅਮਿਕ ਸਿੱਖਿਆ ਬੋਰਡ CBSE ਰੋ ਪੋਸਟ ਰਿਜ਼ਲਟ ਐਕਟੀਵਿਟੀ ਪੋਰਟਲ 1 ਜੂਨ ਨੂੰ ਕੰਮ ਕਰਨ ਲੱਗੇਲਾ। ਵਿਦਿਆਰਥੀਆਂ ਦੀ ਪ੍ਰੀਖਿਆ ਦੀ ਕਾਪੀਆਂ ਦਾ ਸਤਿਆਪਨ ਅਰ ਉਜੂ ਜੰਚਾਵਣ ਰੀ ਸਾਫ਼ ਪ੍ਰਕਿਰਿਆ ਤੈਅ ਕਰਨ ਸਾਰੂ ਉਹ ਪੋਰਟਲ ਸ਼ੁਰੂ ਕਰਿਓ ਜਾ ਰਿਹਾ ਹੈ। ਜੈਪੁਰ ਮਾਏ ਪ੍ਰਧਾਨ ਮੰਤਰੀ ਸਵਨਿਧੀ ਯੋਜਨਾ ਦਾ ਤਹਿਤ ਪਾਤਰ ਰੇਹੜੀ ਪਟਰੀ ਵਾਲਾਂ ਨੇ ਕਰਜ਼ ਮੁਹੱਈਆ ਕਰਾਵਣ ਸਾਰੂ ਨਗਰ ਨਿਗਮ ਅਰ ਇਕ ਗੈਰ ਸਰਕਾਰੀ ਬੈਂਕ ਕਾਨੂੰ ਮੇਲਰ 1 ਜੂਨ ਨੂੰ ਖਾਸ ਸ਼ਿਵਰ ਲਗਾਇਆ ਜਾਵੇਲਾ। 3 ਦਿਨ ਰਾ ਆ ਸ਼ਿਵਰਾਂ ਮਾਏ ਪਾਤਰ ਲੋਕਾਂ ਨੇ ਕਰਜ਼ ਰੀ ਦੂਜੀ ਕਿਸ਼ਤ ਦੀ ਜਾਵੇਲਾ। ਇਹ ਸਮਾਚਾਰ ਆਪ ਆਕਾਸ਼ਵਾਣੀ ਜੈਪੁਰ ਅਜਮੇਰ ਨੂੰ ਸੁਣ ਰਿਹਾ ਹੋ। ਪ੍ਰਾਦੇਸ਼ਿਕ ਸਮਾਚਾਰ ਬੁਲੇਟਿਨ ਆਪ ਮਾਣਾ ਐਕਸ ਹੈਂਡਲ AIR ਨਿਊਜ਼ _ ਜੈਪੁਰ, ਯੂਟਿਊਬ ਚੈਨਲ ਰਾਜਸਥਾਨ AIR ਨਿਊਜ਼ ਅਰ ਫੇਸਬੁੱਕ ਮਾਥੇ AIR ਨਿਊਜ਼ ਰਾਜਸਥਾਨ ਪਰਾਈ ਸੁਣ ਸਕੋ ਹੋ। ਮੁੱਖਮੰਤਰੀ ਭਜਨ ਲਾਲ ਸ਼ਰਮਾ ਨਗਰ ਪਾਲਿਕਾ ਮਾਏ ਕਾਮ ਕਰਨ ਵਾਲਾ ਨੇ ਸਰਕਾਰੀ ਯੋਜਨਾਵਾਂ ਦੀ ਜਾਣਕਾਰੀ ਜਨਤਾ ਤਾਈ ਪੁਗਾਵਣ ਰਾ ਕਾਮ ਮਾਏ ਖਾਸ ਕੜੀ ਬਤਾਇਆ ਹੈ। ਵੇ ਅੱਜ ਜੈਪੁਰ ਮਾਏ ਰਾਜਸਥਾਨ ਨਗਰ ਪਾਲਿਕਾ ਕਰਮਚਾਰੀ ਫੈਡਰੇਸ਼ਨ ਰਾ ਮਹਾਂ ਅਧਿਵੇਸ਼ਨ ਮਾਏ ਬੋਲ ਰਿਹਾ ਹਾ। ਮੁੱਖ ਮੰਤਰੀ ਕਹਿਓ ਕਿ ਸਵੱਛ ਭਾਰਤ ਮਿਸ਼ਨ ਅਰ ਸਮਾਰਟ ਸਿਟੀ ਮਿਸ਼ਨ ਰੀ ਕਾਮਯਾਬੀ ਮਾਈ ਨਗਰ ਪਾਲਿਕਾ ਕਰਮਚਾਰੀਆਂ ਰੋ ਖਾਸ ਕਾਮ ਰਹੋ ਹੈ। ਸ੍ਰੀ ਸ਼ਰਮਾ ਕਹਿਓ ਕਿ ਸਵੱਛ ਭਾਰਤ ਅਭਿਆਨ ਦੇਸ਼ ਮਾਏ ਸਾਫ਼ ਸਫਾਈ ਰਾ ਕਾਮ ਨੇ ਜਨਤਾ ਰੋ ਅੰਦੋਲਨ ਬਣਾ ਦਿਨੋ ਹੈ।
1: ਮੇਰੇ ਭਾਈ ਔਰ ਬਹਿਨੋ, ਮੈਂ ਆਪ ਸੇ ਇੱਕ ਹੀ ਬਾਤ ਕਹਿਣਾ ਚਾਹਤਾ ਹੂੰ ਕਿ ਆਪ ਵੋ ਕੜੀ ਹੈ ਤੋ ਲੋਗ ਆਪ ਪਰ ਵਿਸ਼ਵਾਸ ਕਰਤੇ ਹੈ, ਇਸ ਲਈ ਹਮਾਰਾ ਦਾਇਤਵ ਔਰ ਬੜ ਜਾਤਾ ਹੈ ਕਿ ਹਮਾਰੀ ਯੋਜਨਾਓਂ ਕਾ ਲਾਭ ਵੀ ਮਿਲੇ ਔਰ ਹਮਾਰੇ ਮਾਧਿਅਮ ਸੇ ਕੋਈ ਵੀ ਹਮਾਰਾ ਪਰਿਵਾਰ ਕਾ ਭਾਈ ਕੋਈ ਵੀ ਕਰਮਚਾਰੀ ਅਗਰ ਉਸਕੋ ਕਿਸੀ ਤਰ੍ਹਾਂ ਕੀ ਪਰੇਸ਼ਾਨੀ ਹੋ ਤੋ ਉਸਕਾ ਸਮਾਧਾਨ ਕਰਨੇ ਕਾ ਕਾਮ ਵੀ ਆਪਕਾ ਹੈ। ਨਗਰ ਪਾਲਿਕਾਓਂ ਕੇ ਕਰਮਚਾਰੀ, ਚਾਹੇ ਉਹ ਸਫਾਈ ਕਰਮੀ ਹੋ, ਅਗਨੀਸ਼ਮਨ ਕਰਮਚਾਰੀ ਹੋ, ਜਲਾਪੂਰਤੀ ਕਰਮਚਾਰੀ ਹੋ, ਇਹ ਦਿਨ ਰਾਤ ਜਨਤਾ ਕੀ ਸੇਵਾ ਮੇਂ ਜੁਟੇ ਰਹੇ।